0: Krishna Sar FM 94 MHz, a complete radio station.
1: ਉਹ ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ।
2: ਕੁਝ ਹੋਰ ਮੰਗ ਲੈਣਾ? ਮੋਟਰਸਾਈਕਲ
3: ਦਿਲਾ ਦੀਜੀਏ ਨਾ।